0: ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਹਾਜ਼ਰ ਹਾਂ ਮੈਂ ਸੰਦੀਪ ਕੌਰ। ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਤੁਹਾਨੂੰ ਸੁਣਾ ਰਹੇ ਹਾਂ ਕਵਿਤਾ ਪਾਠ। ਸਾਡੇ ਅੱਜ ਦੇ ਕਵੀ ਹੋਣਗੇ ਡਾਕਟਰ ਵਨੀਤਾ। ਇਸ ਤੋਂ ਇਲਾਵਾ ਅਸੀਂ ਸੁਣਾਂਗੇ ਕੁਝ ਗੀਤ। ਦੋਸਤੋ, ਗਰਮੀ ਦਾ ਮੌਸਮ ਸ਼ੁਰੂ ਹੁੰਦੇ ਹੀ ਸਾਡੇ ਆਲੇ ਦੁਆਲੇ ਮੱਛਰ ਅਤੇ ਮੱਖੀਆਂ ਵੱਡੀ ਗਿਣਤੀ ਵਿੱਚ ਆਉਣ ਲੱਗਦੀਆਂ ਨੇ। ਇਹ ਮੱਛਰ ਮਲੇਰੀਆ, ਚਿਕਨਗੁਨੀਆ ਅਤੇ ਡੇਂਗੂ ਵਰਗੀਆਂ ਖਤਰਨਾਕ ਬਿਮਾਰੀਆਂ ਫੈਲਾਉਂਦੇ ਨੇ। ਅਜਿਹੇ ਵਿੱਚ ਸਾਡੇ ਲਈ ਇਹਨਾਂ ਮੱਛਰਾਂ ਤੋਂ ਸੁਰੱਖਿਅਤ ਰਹਿਣਾ ਜ਼ਰੂਰੀ ਹੈ। ਖਾਸ ਤੌਰ 'ਤੇ ਘਰ ਦੇ ਛੋਟੇ ਬੱਚਿਆਂ ਨੂੰ ਇਹਨਾਂ ਮੱਛਰਾਂ ਤੋਂ ਦੂਰ ਰੱਖਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ। ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਗੰਦਗੀ ਹੀ ਮੱਛਰਾਂ ਤੋਂ ਪੈਦਾ ਹੋਣ ਦਾ ਮੁੱਖ ਕਾਰਨ ਹੈ। ਇਸ ਲਈ ਜੇਕਰ ਤੁਹਾਡੇ ਘਰ ਦੇ ਆਲੇ ਦੁਆਲੇ ਗੰਦਗੀ ਜਾਂ ਕੂੜੇ ਦਾ ਢੇਰ ਹੈ ਤਾਂ ਉਸਨੂੰ ਅੱਜ ਹੀ ਉੱਥੋਂ ਹਟਾ ਦਿਓ। ਆਪਣੇ ਘਰ ਨੂੰ ਮੱਛਰਾਂ ਤੋਂ ਮੁਕਤ ਬਣਾਉਣ ਲਈ ਆਪਣੇ ਘਰ ਦੇ ਆਲੇ ਦੁਆਲੇ ਜਮ੍ਹਾਂ ਪਾਣੀ ਅਤੇ ਗੰਦਗੀ ਨੂੰ ਦੂਰ ਕਰੋ। ਵਿਗਿਆਨ ਨੇ ਇਹ ਸਾਬਿਤ ਕੀਤਾ ਹੈ ਕਿ ਨਿੰਮ ਮਨੁੱਖ ਲਈ ਬਹੁਤ ਫਾਇਦੇਮੰਦ ਹੈ। ਪੂਰੇ ਸਰੀਰ 'ਤੇ ਨਿੰਮ ਦਾ ਤੇਲ ਲਗਾਉਣ ਨਾਲ ਮੱਛਰ ਤੁਹਾਡੇ ਆਲੇ ਦੁਆਲੇ ਨਹੀਂ ਆਉਣਗੇ। ਨਾਲ ਹੀ ਨਿੰਮ ਦੇ ਤੇਲ ਅਤੇ ਨਾਰੀਅਲ ਦੇ ਤੇਲ ਦਾ ਮਿਸ਼ਰਣ ਬਣਾ ਕੇ ਆਪਣੇ ਘਰ ਅੰਦਰ ਛਿੜਕਾਅ ਕਰਨ ਨਾਲ ਮੱਛਰ ਤੁਹਾਡੇ ਘਰ ਅੰਦਰ ਨਹੀਂ ਆਉਣਗੇ। ਮਿੱਤਰੋ, ਸਰੀਰਕ ਸਿਹਤ ਦੇ ਨਾਲ ਨਾਲ ਮਾਨਸਿਕ ਸਿਹਤ ਵੀ ਜ਼ਰੂਰੀ ਹੈ। ਮਨ ਦੀ ਖੁਸ਼ੀ ਲਈ ਕਵਿਤਾ ਸੁਣਨ ਨੂੰ ਮਿਲ ਜਾਏ ਤਾਂ ਸੋਨੇ ਤੇ ਸੁਹਾਗੇ ਵਾਲਾ ਕੰਮ ਹੋ ਜਾਂਦਾ ਹੈ। ਇਸ ਵਾਸਤੇ ਅੱਜ ਅਸੀਂ ਤੁਹਾਨੂੰ ਸੁਣਾ ਰਹੇ ਹਾਂ ਕਵਿਤਾ ਪਾਠ। ਸਾਡੇ ਅੱਜ ਦੇ ਕਵੀ ਨੇ ਡਾਕਟਰ ਵਨੀਤਾ।
1: ਬਾਰਿਸ਼ ਨਾਲ ਸੰਬੰਧਿਤ ਕੁਝ ਕਵਿਤਾਵਾਂ। ਬਾਰਿਸ਼ ਇੱਕ। ਜਦੋਂ ਪਹਿਲਾਂ ਬਾਰਿਸ਼ ਆਉਂਦੀ ਸੀ, ਆਉਂਦੀ ਤਾਂ ਕੀ, ਆਉਣ ਤੋਂ ਪਹਿਲਾਂ ਹੀ ਬੱਦਲ ਵੇਖਦਿਆਂ ਹੀ ਗਾਣਾ ਸ਼ੁਰੂ ਕਰਦੇ। ਰੱਬਾ ਰੱਬਾ ਮੀਂਹ ਵਰਾ ਸਾਡੀ ਕੋਠੀ ਦਾਣੇ ਪਾ, ਰੱਬ ਅੱਗੇ ਹੱਥ ਜੋੜ ਅਰਦਾਸਾਂ ਕਰਦੇ। ਕਾਲੀਆਂ ਇੱਟਾਂ ਕਾਲੇ ਰੋ

ਮੁੜ ਮੀਂਹ ਵਰਾ ਦੇ ਜ਼ੋਰੋ ਜ਼ੋਰ। ਕਿੰਨੇ ਖੁਸ਼ ਹੁੰਦੇ ਸਾਂ, ਕਿੰਨੇ ਖੁਸ਼ ਹੁੰਦੇ ਸਾਂ ਅੱਜ ਸੜਕਾਂ ਗਲੀਆਂ ਵਿੱਚ ਹੋਵੇਗਾ ਗੋਡੇ ਗੋਡੇ ਪਾਣੀ। ਸਕੂਲੋਂ ਛੁੱਟੀ ਮਾਰਨ ਲਈ ਅੱਗੇ ਪਾਵਾਂਗੇ ਕੋਈ ਕਹਾਣੀ। ਸਕੂਲੋਂ ਛੁੱਟੀ ਮਾਰ ਕੇ ਬਣਾਉਂਦੇ ਸਾਂ ਕਾਪੀਆਂ ਦੇ ਵਰਕਿਆਂ ਦੀਆਂ ਕਾਗਜ਼ਾਂ ਦੀਆਂ ਬੇੜੀਆਂ। ਸਕੂਲੋਂ ਛੁੱਟੀ ਮਾਰ ਕੇ ਬਣਾਉਂਦੇ ਸਾਂ ਕਾਪੀਆਂ ਦੇ ਵਰਕਿਆਂ ਦੀਆਂ ਕਾਗਜ਼ਾਂ ਦੀਆਂ ਬੇੜੀਆਂ। ਤਰਾਉਂਦੇ ਸਾਂ ਗਲੀਆਂ ਦੇ ਗੰਧਲੇ ਪਾਣੀਆਂ ਵਿੱਚ ਬੇੜੀਆਂ। ਛੜੱਪ ਛੜੱਪ ਕਰਦੇ ਖੇਡਦੇ ਪਾਣੀਆਂ ਵਿੱਚ, ਮੌਲਦੇ ਫਿਰਦੇ ਇਹਨਾਂ ਪਾਣੀਆਂ ਨੂੰ ਸਮੁੰਦਰ ਜਾਣ ਕੇ। ਅਸੀਂ ਮੌਲਦੇ ਫਿਰਦੇ ਸਾਂ ਇਹਨਾਂ ਪਾਣੀਆਂ ਨੂੰ ਸਮੁੰਦਰ ਜਾਣ ਕੇ। ਬਾਰਿਸ਼ ਦੋ। ਬਾਰਿਸ਼ ਉਦੋਂ ਵੀ ਇਉਂ ਹੀ ਆਉਂਦੀ, ਅੱਜ ਵੀ ਇਵੇਂ ਹੀ ਆਉਂਦੀ ਹੈ। ਉਦੋਂ ਬਾਰਿਸ਼ ਤੋਂ ਪਹਿਲਾਂ ਅਸਮਾਨ ਸਹਿਣ ਤਾਂ ਕਰਦਾ, ਰਮਜ਼ਾ ਭਰਿਆ ਨਜ਼ਰ ਆਉਂਦਾ। ਬੱਦਲ ਦੂਤ ਲੱਗਦਾ, ਬਿਜਲੀ ਆਪਣੇ ਨ੍ਰਿਤ ਵਿਖਾਉਂਦੀ, ਅਸੀਂ ਭਿੱਜਦੇ ਜਾਣ ਬੁੱਝ ਕੇ। ਅਸੀਂ ਭਿੱਜਦੇ ਜਾਣ ਬੁੱਝ ਕੇ, ਭਿੱਜਦੇ ਫਿਰਦੇ ਕਦੇ ਦਰਖਤਾਂ ਹੇਠ, ਟਾਹਲੀਆਂ ਹੇਠ, ਟੀਨਾ ਹੇਠ। ਦਰਖਤਾਂ ਟਾਹਣੀਆਂ ਟੀਨਾ ਤੋਂ ਟਿੱਪਦੀਆਂ ਬੂੰਦਾਂ ਜਿਸਮ 'ਤੇ ਪੈਂਦੀਆਂ, ਬਾਰਿਸ਼ ਸੰਗ, ਬੂੰਦਾਂ ਸੰਗ, ਮੀਹਾਂ ਸੰਗ, ਕਣੀਆਂ ਸੰਗ, ਭਿੱਜਦੇ ਚੋਂਦੇ ਨੁੱਚੜਦੇ ਗਲੀਆਂ ਸੜਕਾਂ ਬਾਗ ਸਭ ਗਾਹ ਆਉਂਦੇ। ਭਿੱਜਦੇ ਚੋਂਦੇ ਨੁੱਚੜਦੇ ਗਲੀਆਂ ਸੜਕਾਂ ਬਾਗ ਸਭ ਗਾਹ ਆਉਂਦੇ। ਬਿਨਾਂ ਕੰਮੋਂ ਵੀ ਕੋਈ ਕੰਮ ਵਿਉਂਤ ਲੈਂਦੇ, ਬਿਨਾਂ ਕੰਮੋਂ ਵੀ ਕੋਈ ਕੰਮ ਵਿਉਂਤ ਲੈਂਦੇ, ਘਰੋਂ ਨਿਕਲਣ ਦਾ ਬਹਾਨਾ ਢੂੰਡ ਲੈਂਦੇ। ਜਿਸਮਾਂ ਦੇ ਭਿੱਜ ਅਭਿੱਜ ਕੰਮ ਅਕੰਮ ਦੀ ਸੁਰਤ ਨਾ ਹੁੰਦੀ, ਜਿਸਮਾਂ ਦੇ ਭਿੱਜ ਅਭਿੱਜ ਕੰਮ ਅਕੰਮ ਦੀ ਸੁਰਤ ਨਾ ਹੁੰਦੀ, ਕੱਜ ਅਕੱਜ ਦੀ ਫਿਕਰ ਨਾ ਹੁੰਦੀ। ਪੰਛੀ ਕਲੋਲ ਕਰਦੇ, ਫੁੱਲ ਪੱਤੀਆਂ ਬਾਰਿਸ਼ ਵਿੱਚ ਸੰਵਾਦ ਰਚਾਉਂਦੇ। ਪੰਛੀ ਕਲੋਲ ਕਰਦੇ, ਫੁੱਲ ਪੱਤੀਆਂ ਬਾਰਿਸ਼ ਵਿੱਚ ਸੰਵਾਦ ਰਚਾਉਂਦੇ। ਬਾਰਿਸ਼ ਉਦੋਂ ਵੀ ਆਉਂਦੀ ਸੀ। ਬਾਰਿਸ਼ ਤਿੰਨ। ਬਾਰਿਸ਼ ਫਿਰ ਵੀ ਆਉਂਦੀ ਰਹੀ। ਸਕੂਲ ਜਾਣਾ ਨਹੀਂ, ਬਸ ਹੁਣ ਸਕੂਲ ਭੇਜਣਾ ਹੁੰਦਾ ਸੀ। ਸਕੂਲ ਜਾਣਾ ਨਹੀਂ, ਹੁਣ ਸਕੂਲ ਭੇਜਣਾ ਹੁੰਦਾ ਸੀ। ਬੱਚਿਆਂ ਨੂੰ ਸਕੂਲ ਬੱਸ ਸਟਾਪ 'ਤੇ ਛੱਡਦਿਆਂ ਸਿਰ 'ਤੇ ਛਤਰੀ ਧਰਦੇ, ਆਪਣੇ ਸਿਰਾਂ ਨੂੰ ਜਿਸਮਾਂ ਨੂੰ ਬਚਾਉਂਦੇ, ਬਾਰਿਸ਼ ਹੁੰਦਿਆਂ ਵੀ ਬਾਰਿਸ਼ ਤੋਂ ਬਚਦੇ, ਬਾਰਿਸ਼ ਹੁੰਦਿਆਂ ਵੀ ਬਾਰਿਸ਼ ਤੋਂ ਬਚਦੇ, ਕੇਵਲ ਸਿਮਰਤੀਆਂ 'ਚ ਨਹਾਉਂਦੇ, ਕੇਵਲ ਸਿਮਰਤੀਆਂ 'ਚ ਨਹਾਉਂਦੇ। ਬੱਦਲ ਦੀ ਗਰਜ ਸੁਣਦੇ ਸਾਰ ਬੱਚਿਆਂ ਅਤੇ ਘਰਦਿਆਂ ਲਈ ਖੀਰ ਪੂੜੇ ਤਲ ਤਲ ਖਵਾਉਂਦੇ, ਚਾਹ ਪਿਆਉਂਦੇ, ਸਾਵਣ ਭਾਦੋਂ ਦੇ ਗੀਤ ਗਾਉਂਦੇ, ਢੋਲੇ ਟੱਪੇ ਮਾਹੀਏ ਗਾਉਂਦੇ, ਸਪਨਾ ਨੂੰ ਬਾਰਿਸ਼ ਤੋਂ ਬਚਾਉਂਦੇ। ਕਦੇ ਫਿਰਦੇ ਸਾਂ ਬਿਨਾਂ ਛਤਰੀਆਂ ਦੇ ਲਟਬੋਰੇ ਹੋਏ, ਕਦੇ ਫਿਰਦੇ ਸਾਂ ਬਿਨਾਂ ਛਤਰੀਆਂ ਦੇ ਲਟਬੋਰੇ ਹੋਏ। ਹੁਣ ਹੱਥ ਸਭਨਾ ਦੇ ਅਸੀਂ ਛਤਰੀਆਂ ਫੜਾਉਂਦੇ। ਬਾਰਿਸ਼ ਉਦੋਂ ਵੀ ਆਉਂਦੀ ਸੀ, ਬਾਰਿਸ਼ ਹੁਣ ਵੀ ਆਉਂਦੀ ਹੈ। ਬਾਰਿਸ਼ ਚਾਰ। ਬਾਰਿਸ਼ ਫਿਰ ਵੀ ਆਉਂਦੀ ਰਹੀ। ਕਦੇ ਦਿੱਲੀ ਕਦੇ ਮੁੰਬਈ, ਬਾਰਿਸ਼ ਫਿਰ ਵੀ ਆਉਂਦੀ ਰਹੀ। ਬਾਰਿਸ਼ ਦੇ ਹੁੰਦਿਆਂ ਹੁਣ ਦਿਸਦੀ ਟਾਵੀਂ ਟਾਵੀਂ ਛਤਰੀ, ਵਧੇਰੇ ਸੜਕ 'ਤੇ ਟੀਨ

ਛਤਰੀਆਂ ਹੀ ਭਿੱਜਦੀਆਂ। ਬਾਰਿਸ਼ ਦੇ ਹੁੰਦਿਆਂ ਹੁਣ ਦਿਸਦੀ ਟਾਵੀਂ ਟਾਵੀਂ ਛਤਰੀ ਵਧੇਰੇ ਸੜਕ 'ਤੇ ਹੁਣ ਦਿਸਦੀਆਂ ਟੀਨ ਦੀਆਂ ਛਤਰੀਆਂ, ਪਰ ਬਾਰਿਸ਼ ਫਿਰ ਵੀ ਆਉਂਦੀ ਰਹੀ। ਬਾਰਿਸ਼ ਹੁਣ ਵੀ ਆਉਂਦੀ ਹੈ। ਹੁਣ ਜਦ ਬਾਰਿਸ਼ ਹੁੰਦੀ ਹੈ, ਸਭ ਤੋਂ ਪਹਿਲਾਂ ਰੱਸੀਆਂ ਟੰਗਣਿਆਂ ਤੋਂ ਲਾਉਂਦੇ ਹਾਂ ਕੱਪੜੇ, ਸੁੱਕਣੇ ਪਈਆਂ ਵਸਤਾਂ ਹਾਂ ਚੁੱਕਦੇ, ਸੜਕਾਂ ਗਲੀਆਂ 'ਚ ਬੇਵਜ੍ਹਾ ਘੁੰਮਣ ਦੀ ਥਾਵੇਂ ਪਰਨਾਲੇ ਦੇ ਡੱਕੇ ਖੋਲਦੇ ਹਾਂ ਕੋਠੇ 'ਤੇ ਚੜ੍ਹ ਕੇ, ਤਰਪੈਲਾਂ ਪਾਉਂਦੇ, ਜ਼ਰਾ ਕੁ ਛਿੱਟਾ ਪੈਣ 'ਤੇ ਹੀ ਝੱਟ ਕੱਪੜੇ ਬਦਲ ਲੈਂਦੇ ਕਿਤੇ ਨਮੋਨੀਆ ਨਾ ਹੋ ਜਾਵੇ। ਇਹ ਸਭ ਕੁਝ ਬਾਰਿਸ਼ ਵਿੱਚ ਕਰਦਿਆਂ, ਭਿੱਜਣ ਤੋਂ ਬਚਦਿਆਂ ਯਾਦ ਆਉਂਦੀ ਪਹਿਲੀ ਬਾਰਿਸ਼, ਅਤੇ ਨਾਲ ਹੀ ਕੋਈ ਸਿਆਣੀ ਜਿਹੀ ਆਵਾਜ਼ ਆਉਂਦੀ, ਰਹਿਣਾ ਨਹੀਂ ਦੇਸ ਬਿਗਾਨਾ ਹੈ, ਇਹ ਸੰਸਾਰ ਕਾਗਜ਼ ਕੀ ਪੁਰੀਆ, ਬੂੰਦ ਪਰੇ ਗਲ ਜਾਣਾ ਹੈ, ਰਹਿਣਾ ਨਹੀਂ ਦੇਸ ਬਿਗਾਨਾ ਹੈ। ਬਾਰਿਸ਼ ਅੱਜ ਵੀ ਆਉਂਦੀ ਹੈ। ਬਾਰਿਸ਼ ਉਦੋਂ ਵੀ ਆਉਂਦੀ ਸੀ। ਅਗਾਂਹ ਅਗਾਂਹ ਬਾਰਿਸ਼ ਹੋਰ ਰੰਗ ਵਟਾਉਂਦੀ ਹੈ। ਸ਼ਾਇਰ ਦੇ ਬੋਲ ਚੇਤੇ ਆਉਂਦੇ ਹਨ, ਮੌਸਮ ਕਬ ਮਾਨਤਾ ਹੈ ਤਹਿਜ਼ੀਬ ਕੀ ਬੰਦਿਸ਼ੋਂ ਕੋ। ਬਾਰਿਸ਼ ਹੁਣ ਆਪਣੀ ਮਰਜ਼ੀ ਨਾਲ ਆਉਂਦੀ ਹੈ, ਕੇਵਲ ਮੌਸਮਾਂ ਦੇ ਹਿਸਾਬ ਨਾਲ ਨਹੀਂ ਆਉਂਦੀ। ਬਾਰਿਸ਼ ਹੁਣ ਆਪਣੀ ਮਰਜ਼ੀ ਨਾਲ ਕਦੇ ਵੀ ਆ ਜਾਂਦੀ ਹੈ। ਕਦੇ ਧਰਤੀ ਨੂੰ ਸੋਕਿਆਂ 'ਚ ਮਾਰਦੀ ਹੈ, ਕਦੇ ਡੋਬ ਡੋਬ ਜਾਂਦੀ ਹੈ। ਨਾ ਆਵੇ ਤਾਂ ਧਰਤੀ ਸੁੱਕ ਜਾਂਦੀ ਹੈ, ਆ ਜਾਵੇ ਤਾਂ ਪਰਲੋ ਲੈ ਆਉਂਦੀ ਹੈ। ਬਾਰਿਸ਼ ਆਉਂਦੀ ਰਹੀ ਹੈ, ਬਾਰਿਸ਼ ਆਉਂਦੀ ਰਹੇਗੀ, ਪਤਾ ਨਹੀਂ ਹੋਰ ਕਿਹੜੇ ਕਿਹੜੇ ਰੰਗ ਵਿਖਾਉਂਦੀ ਰਹੇਗੀ। ਬਾਰਿਸ਼ ਪਤਾ ਨਹੀਂ ਹੋਰ ਕਿਹੜੇ ਕਿਹੜੇ ਰੰਗ ਵਿਖਾਉਂਦੀ ਰਹੇਗੀ। ਨਜ਼ਮ ਹੈ ਕੀ ਪਤਾ। ਜਦੋਂ ਵਾਦੀ ਵਿੱਚ ਨਮੀ ਹੋਵੇ, ਅੱਖਾਂ ਸੇਜਲ ਹੋਣ, ਤਾਂ ਕਾਲੀ ਨਾ ਪਵੀ ਮੇਰੀ ਜਾਨ। ਅਜਿਹੇ ਕਸਮੈਲੇ ਵਕਤਾਂ ਵਿੱਚ ਬੱਦਲ ਤੁਰਿਆ ਹੀ ਹੁੰਦਾ ਹੈ, ਘਟਾਵਾਂ ਚੜ੍ਹਨ ਚੜ੍ਹਨ ਕਰਦੀਆਂ ਨੇ, ਫਿਰ ਕਣੀਆਂ ਵਰਦੀਆਂ ਨੇ। ਅਜਿਹੇ ਗਰਜਨ ਗੁਰਜਨ ਉਪਰੰਤ ਮੀਂਹ ਵਰ ਹੀ ਆਉਂਦਾ ਹੈ, ਪਰ ਹੋ ਸਕਦਾ ਬੱਦਲ ਲੰਘ ਹੀ ਜਾਣ, ਜਾਂ ਵਰਣ ਤਾਂ ਹੜ ਆ ਜਾਣ। ਜੇ ਹੋਣਗੇ ਦਿਲਾਂ 'ਚ ਅਫਸਾਨੇ, ਤਾਂ ਕੋਈ ਪੰਛੀ ਪਰ ਫੜ ਫੜਾਏਗਾ। ਜੇ ਹੋਣਗੇ ਦਿਲਾਂ 'ਚ ਅਫਸਾਨੇ, ਤਾਂ ਕੋਈ ਪੰਛੀ ਪਰ ਫੜ ਫੜਾਏਗਾ, ਤਾਂ ਸਮਝੀ ਬੂਰ ਪੈਣ ਵਾਲੇ ਨੇ, ਤਾਂ ਸਮਝੀ ਬੂਰ ਪੈਣ ਵਾਲੇ ਨੇ। ਕੋਇਲ ਕੂਕਣ ਵਾਲੀ ਹੈ, ਮੋਰ ਨੱਚਣ ਵਾਲਾ ਹੈ, ਅਤੇ ਨਵੇਂ ਰੰਗ ਖਿੜ ਪੈਣਗੇ। ਪਰ ਕੀ ਪਤਾ, ਨਵੇਂ ਰੰਗਾਂ ਨੂੰ ਖਿੜਦਾ ਵੇਖ ਹਨੇਰੀਆਂ ਖੌਰੂ ਪਾ ਲੈਣ, ਅਤੇ ਬੂਰ ਧਰਤੀ 'ਤੇ ਡਿੱਗ ਪਵੇ। ਪਰ ਕੀ ਪਤਾ, ਨਵੇਂ ਰੰਗਾਂ ਨੂੰ ਖਿੜਦਾ ਵੇਖ ਹਨੇਰੀਆਂ ਖੌਰੂ ਪਾ ਲੈਣ, ਅਤੇ ਬੂਰ ਧਰਤੀ 'ਤੇ ਡਿੱਗ ਪਵੇ। ਦੁਸਹਿਰੇ ਦੀਵਾਲੀ ਦੇ ਤਿਉਹਾਰ ਹੋਣ, ਦੁਸਹਿਰੇ ਦੀਵਾਲੀ ਦੇ ਤਿਉਹਾਰ ਹੋਣ, ਮੇਲਿਆਂ ਵਿੱਚ ਸਜੇ ਬਾਜ਼ਾਰ ਹੋਣ, ਝੂਮਦੇ ਬੱਚਿਆਂ ਦੇ ਹੱਥਾਂ ਵਿੱਚ ਇੱਕ ਹੱਥ ਚੌਕਲੇਟ ਦੂਜੇ ਆਈਸਕ੍ਰੀਮ, ਤਾਂ ਕੀ ਪਤਾ ਲੱਗੇ ਕੋਈ ਚੰਦਰੀ ਨਜ਼ਰ, ਅਤੇ ਇੱਕੋ ਧਮਾਕੇ ਨਾਲ ਸਭ ਕੁਝ ਨੇਸਤੋ ਨਾਬੂਦ ਹੋ ਜਾਵੇ। ਜਦੋਂ ਚਾਰੋਂ ਪਾਸੀ ਖਾਮੋਸ਼ੀ ਜਿਹੀ ਚੁੱਪ ਹੋਵੇ, ਫੁੱਲ ਪੱਤੀ ਬੁੱਤ ਹੋਵੇ, ਜਦੋਂ

ਅਸੀਂ ਸੁਣ ਰਹੇ ਸੀ ਇਹ ਗੀਤ ਦਿਲ ਹੈ ਗੇੜਾ। ਹੁਣ ਪੇਸ਼ ਹੈ ਇਹ ਗੀਤ ਅੱਖਾਂ ਛਮ ਛਮ ਵਸੀਆਂ, ਜਿਸ ਨੂੰ ਆਪਣੀ ਆਵਾਜ਼ ਨਾਲ ਸ਼ਿੰਗਾਰਿਆ ਏ ਨਰਿੰਦਰ ਕੌਰ ਨੇ।

ਅਸੀਂ ਸੁਣ ਰਹੇ ਸੀ ਇਹ ਗੀਤ ਅੱਖਾਂ ਛਮ ਛਮ ਸੀਆਂ। ਹੁਣ ਪੇਸ਼ ਹੈ ਇਹ ਗੀਤ ਸਾਰਾ ਸਾਰਾ ਦਿਨ ਤੇਰੇ ਬਿਨ, ਜਿਸ ਨੂੰ ਆਵਾਜ਼ ਦਿੱਤੀ ਏ ਮਾਸਟਰ ਸਲੀਮ ਨੇ।

ਅਸੀਂ ਸੁਣ ਰਹੇ ਸੀ ਮਾਸਟਰ ਸਲੀਮ ਦੀ ਆਵਾਜ਼ ਵਿੱਚ ਇਹ ਗੀਤ ਸਾਰਾ ਸਾਰਾ ਦਿਨ ਤੇਰੇ ਬਿਨ। ਸਾਨੂੰ ਉਮੀਦ ਏ ਕਿ ਤੁਸੀਂ ਅੱਜ ਦੇ ਪ੍ਰੋਗਰਾਮ ਮਿੱਟੀ ਦੀ ਮਹਿਕ ਨੂੰ ਮਾਣਿਆ ਹੋਵੇਗਾ। ਤੁਹਾਨੂੰ ਯਾਦ ਹੀ ਹੋਵੇਗਾ ਕਿ ਮਿੱਟੀ ਦੀ ਮਹਿਕ ਪ੍ਰੋਗਰਾਮ ਰੋਜ਼ਾਨਾ ਇਸੇ ਸਮੇਂ ਪ੍ਰਸਾਰਿਤ ਕੀਤਾ ਜਾਂਦਾ ਏ। ਸੋ ਆਪਣੇ ਇਸ ਮਨਪਸੰਦ ਪ੍ਰੋਗਰਾਮ ਨਾਲ ਜੁੜਨਾ ਨਾ ਭੁੱਲਣਾ। ਇਸ ਦੇ ਨਾਲ ਹੀ ਮਿੱਟੀ ਦੀ ਮਹਿਕ ਪ੍ਰੋਗਰਾਮ ਦਾ ਸਮਾਂ ਖਤਮ ਹੁੰਦਾ ਏ। ਹੁਣ ਸੰਦੀਪ ਕੌਰ ਨੂੰ ਇਜਾਜ਼ਤ ਦਿਓ।

ਨੇਤਾ ਦੇ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਸੰਸਦ ਦੇ ਦੋਹਾਂ ਸਦਨਾਂ ਦੀ ਕਾਰਵਾਈ ਦੁਪਹਿਰ ਬਾਅਦ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ, ਜਦੋਂ ਦੁਪਹਿਰੇ 12 ਵਜੇ ਪਹਿਲੀ ਵਾਰ ਮੁਲਤਵੀ ਹੋਣ ਤੋਂ ਬਾਅਦ ਲੋਕ ਸਭਾ ਦੀ ਕਾਰਵਾਈ ਦੁਬਾਰਾ ਸ਼ੁਰੂ ਹੋਈ ਤਾਂ ਵਿਰੋਧੀ ਧਿਰ ਦੇ ਹੰਗਾਮੇ ਦਰਮਿਆਨ ਸਦਨ ਨੇ ਸੰਸਦ ਦੀਆਂ ਵੱਖ ਵੱਖ ਕਮੇਟੀਆਂ ਦੀ ਚੋਣ ਲਈ ਮਤੇ ਪੇਸ਼ ਕੀਤੇ। ਸਭਾਪਤੀ ਸੰਧਿਆ ਰਾਏ ਨੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਸੀਟਾਂ ਤੇ ਵਾਪਸ ਜਾਣ ਅਤੇ ਸਦਨ ਨੂੰ ਸੁਚਾਰੂ ਢੰਗ ਨਾਲ ਚੱਲਣ ਦੇਣ। ਉਨਾਂ ਕਿਹਾ ਕਿ ਸਿਫਰ ਕਾਲ ਮੈਂਬਰਾਂ ਦਾ ਹੁੰਦਾ ਹੈ ਤੇ ਪੂਰਾ ਦੇਸ਼ ਸਦਨ ਦੀ ਕਾਰਵਾਈ ਨੂੰ ਦੇਖ ਰਿਹਾ ਹੈ। ਉਨਾਂ ਦੀ ਅਪੀਲ ਦੇ ਬਾਵਜੂਦ ਵਿਰੋਧੀ ਧਿਰ ਦੇ ਮੈਂਬਰ ਹੱਥਾਂ ਵਿਚ ਤਖ਼ਤੀਆਂ ਲੈ ਕੇ ਸਦਨ ਦੇ ਵਿਚਕਾਰ ਆ ਗਏ ਤੇ ਨੀਟ ਮੁੱਦੇ ਤੇ ਵਿਦਿਆਰਥੀਆਂ ਦੇ ਪ੍ਰਦਰਸ਼ਨ ਨੂੰ ਲੈ ਕੇ ਨਾਅਰੇਬਾਜ਼ੀ ਕਰਦੇ ਰਹੇ। ਇਸ ਤੇ ਲੋਕ ਸਭਾ ਦੀ ਕਾਰਵਾਈ ਦੁਪਹਿਰ ਬਾਅਦ 2 ਵਜੇ ਤੱਕ ਉਠਾ ਦਿੱਤੀ ਗਈ। ਪਹਿਲਾਂ ਸਵੇਰੇ ਲੋਕ ਸਭਾ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਸਪੀਕਰ ਓਮ ਬਿਰਲਾ ਨੇ ਪ੍ਰਸ਼ਨ ਕਾਲ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ। ਵਿਰੋਧੀ ਧਿਰ ਦੇ ਮੈਂਬਰਾਂ ਨੇ ਫਿਰ ਤੋਂ ਨੀਟ ਪੇਪਰ ਲੀਕ ਦਾ ਮੁੱਦਾ ਉਠਾਇਆ। ਸ੍ਰੀ ਬਿਰਲਾ ਨੇ ਵਿਰੋਧੀ ਧਿਰ ਨੂੰ ਸਦਨ ਚਲਾਉਣ ਵਿਚ ਸਹਿਯੋਗ ਕਰਨ ਦੀ ਅਪੀਲ ਕੀਤੀ। ਵਿਰੋਧੀ ਧਿਰ ਦੇ ਮੈਂਬਰਾਂ ਨੇ ਆਪਣਾ ਵਿਰੋਧ ਜਾਰੀ ਰਖਿਆ ਜਿਸ ਕਾਰਨ ਲੋਕ ਸਭਾ ਦੁਪਹਿਰ 12 ਵਜੇ ਤੱਕ ਉਠਾ ਦਿੱਤੀ ਗਈ ਸੀ। ਰਾਜ ਸਭਾ ਵਿਚ ਵੀ ਇਸੇ ਤਰ੍ਹਾਂ ਦੀ ਹਾਲਤ ਦੇਖਣ ਨੂੰ ਮਿਲੀ। ਕੇਂਦਰੀ ਮੰਤਰੀਆਂ ਵੱਲੋਂ ਸਦਨ ਦੀ ਮੇਜ਼ ਤੇ ਕਾਗਜ਼ ਰੱਖਣ ਤੋਂ ਬਾਅਦ ਸਭਾਪਤੀ ਸੀ ਪੀ ਰਾਧਾ ਕ੍ਰਿਸ਼ਨਨ ਨੇ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਨੂੰ ਆਪਣਾ ਮੁੱਦਾ ਉਠਾਉਣ ਦੀ ਆਗਿਆ ਦਿੱਤੀ। ਸ੍ਰੀ ਖੜਗੇ ਨੇ ਕੱਲ੍ਹ ਨਵੀਂ ਦਿੱਲੀ ਵਿਚ ਨੀਟ ਪੇਪਰ ਨੂੰ ਲੈ ਕੇ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਦਾ ਮੁੱਦਾ ਉਠਾਇਆ। ਇਸ ਤੋਂ ਬਾਅਦ ਵਿਰੋਧੀ ਧਿਰ ਅਤੇ ਸੱਤਾਧਾਰੀ ਪਾਰਟੀ ਦੋਵਾਂ ਦੇ ਹੰਗਾਮੇ ਕਾਰਨ ਸਦਨ ਨੂੰ ਦੁਪਹਿਰ 12 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ। ਜਦੋਂ ਸਭਾ ਦੀ ਕਾਰਵਾਈ 12 ਵਜੇ ਮੁੜ ਸ਼ੁਰੂ ਹੋਈ ਤਾਂ ਹੰਗਾਮਾ ਜਾਰੀ ਰਹਿਣ ਤੇ ਸਭਾਪਤੀ ਨੇ ਸਭਾ 2 ਵਜੇ ਤੱਕ ਉਠਾ ਦਿੱਤੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਸਿੱਕਮ ਦੇ ਨਾਮਸੀ ਜ਼ਿਲ੍ਹੇ ਵਿਚ ਸਮਰਦੁੰਗ ਵਿਖੇ NHPC ਤੀਸਤਾ ਸਟੇਜ 6 ਪਣ ਬਿਜਲੀ ਪ੍ਰੋਜੈਕਟ ਦੀ ਨਿਰਮਾਣ ਅਧੀਨ ਸੁਰੰਗ ਵਿਚ ਫਸੇ ਲੋਕਾਂ ਨੂੰ ਸੁਰੱਖਿਅਤ ਕੱਢਣ ਲਈ ਬਚਾਅ ਤੇ ਰਾਹਤ ਕਾਰਜ ਜਾਰੀ ਨੇ। ਨਾਮਸੀ ਜ਼ਿਲ੍ਹੇ ਦੇ ਸੀਨੀਅਰ ਪੁਲਿਸ ਸੁਪਰਡੈਂਟ ਨੇ ਕਿਹਾ ਕਿ ਬਚਾਅ ਟੀਮਾਂ ਵੱਲੋਂ ਹੁਣ ਤੱਕ 9 ਲਾਸ਼ਾਂ ਕੱਢੀਆਂ ਗਈਆਂ ਨੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਸਿੱਕਮ ਵਿਚ ਸੁਰੰਗ ਢਹਿਣ ਦੀ ਦੁਖਦਾਈ ਘਟਨਾ ਦੌਰਾਨ ਹੋਏ ਜਾਨੀ ਨੁਕਸਾਨ ਤੇ ਦੁੱਖ ਪ੍ਰਗਟ ਕੀਤਾ ਹੈ। ਸੋਸ਼ਲ ਮੀਡੀਆ ਤੇ ਇਕ ਪੋਸਟ ਰਾਹੀਂ ਰਾਸ਼ਟਰਪਤੀ ਨੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ। ਸ੍ਰੀਮਤੀ ਮੁਰਮੂ ਨੇ ਬਾਕੀ ਕਾਮਿਆਂ ਨੂੰ ਜਲਦੀ ਬਚਾਉਣ ਤੇ ਸੁਰੱਖਿਅਤ ਬਾਹਰ ਕੱਢਣ ਦੇ ਨਾਲ ਨਾਲ ਜ਼ਖਮੀਆਂ ਦੇ ਛੇਤੀ ਠੀਕ ਹੋਣ ਦੀ ਵੀ ਕਾਮਨਾ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਿੱਕਮ ਦੇ ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਨਾਲ ਨਾਮਚੀ ਜ਼ਿਲ੍ਹੇ ਵਿਚ ਨਿਰਮਾਣ ਅਧੀਨ ਸੁਰੰਗ ਹਾਦਸੇ ਤੋਂ ਬਾਅਦ ਬਚਾਅ ਕਾਰਜਾਂ ਬਾਰੇ ਗੱਲਬਾਤ ਕੀਤੀ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਤਮਾਂਗ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਕੇਂਦਰ ਸਰਕਾਰ ਵੱਲੋਂ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ ਹੈ। ਸ੍ਰੀ ਮੋਦੀ ਨੇ ਇਹ ਐਲਾਨ ਵੀ ਕੀਤਾ ਕਿ ਹਰੇਕ ਮ੍ਰਿਤਕ ਦੇ ਪਰਿਵਾਰ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ਵਿਚੋਂ 2-2 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਜਾਏਗੀ। ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦਿੱਤੇ ਜਾਣਗੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਸਿੱਕਮ ਦੇ ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਨਾਲ ਗੱਲ ਕੀਤੀ ਤੇ ਨਾਮਚੀ ਜ਼ਿਲ੍ਹੇ ਵਿਚ ਉਸਾਰੀ ਦਿਨ ਸੁਰੰਗ ਦੇ ਢਹਿਣ ਦੀ ਘਟਨਾ ਤੋਂ ਬਾਅਦ ਉਥੋਂ ਦੇ ਹਾਲਾਤ ਅਤੇ ਚੱਲ ਰਹੇ ਬਚਾਅ ਕਾਰਜਾਂ ਬਾਰੇ ਜਾਣਕਾਰੀ ਲਈ। ਗ੍ਰਹਿ ਮੰਤਰੀ ਨੇ ਬਚਾਅ ਕਾਰਜਾਂ ਤੇ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ ਹੈ। ਭਾਰਤ ਨੇ 19 ਜੁਲਾਈ ਨੂੰ ਵਪਾਰਕ ਜਹਾਜ਼ MV ਗੋਲਡਨ ਲਿਊ ਤੇ ਹੋਏ ਹਮਲੇ ਨੂੰ ਲੈ ਕੇ ਅੱਜ ਦਿੱਲੀ ਵਿਚ ਰੂਸ ਤੇ ਚਾਰ ਸਟੇਟ ਅਫੇਅਰਸ ਵਲਾਦੀਮੀਰ ਲਾਦਾਨੋਵ ਨੂੰ ਤਲਬ ਕੀਤਾ। ਇਸ ਹਮਲੇ ਵਿਚ 4 ਭਾਰਤੀ ਨਾਗਰਿਕ ਮਾਰੇ ਗਏ ਸਨ। ਹਮਲੇ ਦੀ ਸਖ਼ਤ ਨਿੰਦਾ ਕਰਦਿਆਂ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅਜਿਹੇ ਹਮਲੇ ਅੰਤਰਰਾਸ਼ਟਰੀ ਸਮੁੰਦਰੀ ਵਪਾਰ ਦੀ ਸੁਰੱਖਿਆ ਤੇ ਸਥਿਰਤਾ ਨੂੰ ਕਮਜ਼ੋਰ ਕਰਦੇ ਨੇ। ਮੰਤਰਾਲੇ ਨੇ ਕਿਹਾ ਕਿ ਸ੍ਰੀ ਲਾਦਾਨੋਵ ਨੂੰ ਭਾਰਤ ਦੀਆਂ ਗੰਭੀਰ ਚਿੰਤਾਵਾਂ ਨੂੰ ਆਪਣੇ ਅਧਿਕਾਰੀਆਂ ਤੱਕ ਪਹੁੰਚਾਉਣ ਲਈ ਕਿਹਾ ਗਿਆ ਹੈ। ਉਨਾਂ ਕਿਹਾ ਕਿ ਵਪਾਰੀ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣਾ ਅਤੇ ਇਸ ਦੇ ਨਤੀਜੇ ਵਜੋਂ ਨਿਰਦੋਸ਼ ਨਾਗਰਿਕਾਂ ਦੀ ਮੌਤ ਅਪ੍ਰਵਾਨਯੋਗ ਹੈ ਅਤੇ ਇਸ ਦੀ ਆਗਿਆ ਨਹੀਂ ਦਿੱਤੀ ਜਾਣੀ ਚਾਹੀਦੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਂਡੀ ਬਰਨੈਮ ਨੂੰ ਬਰਤਾਨੀਆ ਦਾ ਪ੍ਰਧਾਨ ਮੰਤਰੀ ਬਣਨ ਤੇ ਵਧਾਈ ਦਿੱਤੀ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਅਤੇ ਬਰਤਾਨੀਆ ਸਾਂਝੀਆਂ ਲੋਕਤੰਤਰੀ ਕਦਰਾਂ ਕੀਮਤਾਂ ਨਾਲ ਬੱਝੇ ਹੋਏ ਨੇ ਅਤੇ ਦੋਹਾਂ ਦੇਸ਼ਾਂ ਵਿਚਕਾਰ ਵਪਾਰ, ਨਿਵੇਸ਼, ਤਕਨਾਲੋਜੀ, ਰੱਖਿਆ ਅਤੇ ਲੋਕਾਂ ਤੋਂ ਲੋਕਾਂ ਦੇ ਸਬੰਧਾਂ ਵਿਚ ਵਿਆਪਕ ਸਹਿਯੋਗ ਹੈ। ਸ੍ਰੀ ਮੋਦੀ ਨੇ ਕਿਹਾ ਕਿ ਉਹ ਭਾਰਤ ਬਰਤਾਨੀਆ ਵਿਆਪਕ ਰਣਨੀਤਿਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਅਤੇ ਸਾਂਝੇ ਵਿਜ਼ਨ 2035 ਨੂੰ ਅੱਗੇ ਵਧਾਉਣ ਲਈ ਬਰਨੈਮ ਨਾਲ ਮਿਲ ਕੇ ਕੰਮ ਕਰਨ ਦੀ ਉਮੀਦ ਕਰਦੇ ਨੇ। ਚਾਈਨਾ ਓਪਨ ਬੈਡਮਿੰਟਨ ਟੂਰਨਾਮੈਂਟ ਅੱਜ ਤੋਂ ਸ਼ੁਰੂ ਹੋ ਰਿਹੈ। PV ਸਿੰਧੂ ਇਸ ਟੂਰਨਾਮੈਂਟ ਵਿਚ ਭਾਰਤ ਦੀ ਅਗਵਾਈ ਕਰਨਗੇ। ਮਹਿਲਾ ਸਿੰਗਲਸ ਦੇ ਪਹਿਲੇ ਗੇੜ ਵਿਚ ਸਿੰਧੂ ਦਾ ਮੁਕਾਬਲਾ ਭਾਰਤ ਦੀ ਹੀ ਉਨਤੀ ਹੁੱਡਾ ਨਾਲ ਹੋਏਗਾ। ਦੇਵਿਕਾ ਸਿਹਾਗ ਵੀ ਮਹਿਲਾ ਸਿੰਗਲਸ ਵਿਚ ਖੇਡੇਗੀ। ਪੁਰਸ਼ ਸਿੰਗਲਸ ਵਿਚ ਲਕਸ਼ੇ ਸੇਨ, ਆਯੁਸ਼ ਸ਼ੈਟੀ ਅਤੇ HS ਪ੍ਰਨੋਏ ਭਾਰਤ ਦੀ ਚੁਣੌਤੀ ਪੇਸ਼ ਕਰਨਗੇ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ ਵਿਚ ਹੋਏ ਨੀਟ ਪ੍ਰੀਖਿਆ ਪੇਪਰ ਲੀਕ ਵਿਚ ਸ਼ਾਮਲ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਯਕੀਨੀ ਬਣਾਉਣ ਅਤੇ ਦੇਸ਼ ਦੇ ਨੌਜਵਾਨਾਂ ਦੇ ਹਿੱਤਾਂ ਦੀ

ਤਰੱਕੀ ਕਰਨ ਲਈ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰੇਕ ਮੁਕਤ ਵਪਾਰ ਸਮਝੌਤੇ ਵਿਚ ਭਾਰਤੀ ਕਿਸਾਨਾਂ ਦੇ ਹਿੱਤਾਂ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਗਈ ਹੈ। ਨੀਟ ਪੇਪਰ ਲੀਕ ਮਾਮਲੇ ਸਮੇਤ ਵੱਖ ਵੱਖ ਮੁੱਦਿਆਂ ਤੇ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਸੰਸਦ ਦੇ ਦੋਹਾਂ ਸਦਨਾਂ ਦੀ ਕਾਰਵਾਈ ਦੁਪਹਿਰ ਬਾਅਦ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਸਿੱਕਮ ਦੇ ਨਾਮਕੀ ਜ਼ਿਲ੍ਹੇ ਚ ਨਿਰਮਾਣ ਅਧੀਨ ਸੁਰੰਗ ਵਿਚ ਫਸੇ ਲੋਕਾਂ ਨੂੰ ਸੁਰੱਖਿਅਤ ਕੱਢਣ ਲਈ ਬਚਾਅ ਕਾਰਜ ਜਾਰੀ ਨੇ। ਹੁਣ ਤੱਕ 9 ਲਾਸ਼ਾਂ ਕੱਢੀਆਂ ਗਈਆਂ ਨੇ ਤੇ ਪੀਵੀ ਸਿੰਧੂ ਅੱਜ ਤੋਂ ਸ਼ੁਰੂ ਹੋ ਰਹੇ ਚਾਈਨਾ ਓਪਨ ਬੈਡਮਿੰਟਨ ਟੂਰਨਾਮੈਂਟ ਵਿਚ ਭਾਰਤ ਦੀ ਅਗਵਾਈ ਕਰਨਗੇ। ਇਸ ਦੇ ਨਾਲ ਹੀ ਖ਼ਬਰਾਂ ਦਾ ਰਾਸ਼ਟਰੀ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ ਖ਼ਬਰਾਂ ਦਾ ਬੁਲੇਟਿਨ ਸ਼ਾਮੀ 6:20 ਤੇ ਹੋਏਗਾ। ਨਮਸਕਾਰ।